ਗੰਬਟ ਨੇ ਕੌਮੀ ਸ਼ਾਹਰਾਹ ਦੀ ਵੀਗੋ ਗਾੜੀ ਚ ਮੋਟਰਸਾਈਕਲ ਕੇ ਟੱਕਰ ਲੱਗਣ ਸਬਬ ਔਰਤਾਂ ਨੇ ਬਾਰਨ ਸਮੇਤ ਪੰਜ ਜਣਾ ਫੋਤ ਹਾਦਸੇ ਸਬਬ ਸਿਕੰਦਰ ਜੋਗੀ ਫਿਦਾ ਹੁਸੈਨ ਸਮੇਤ ਬਿਆ ਫੋਤੀ ਪਿਆ ਸਮੂਰਨ ਫੋਤਨ ਜਾ ਲਾਸ ਗਿਮਸ ਹਸਪਤਾਲ ਮੁੰਤਕਲ ਕਿਆ ਪਿਆ ਪੁਲਿਸ ਪਹੁੰਚ ਵੀਗੋ ਗਾੜੀ ਕੇ ਤੇਬਿਲ ਮੇ ਵਟੀ ਮਾਲਕਨ ਕੀ ਹਿਰਾਸਤ ਮੇ ਵਰਤੋ ਪਿਆ ਵਾਹੇ।

ਓ ਡਿੱਠੋ ਖਾਬ ਮੂਆ ਅਜ ਰਾਤ ਨਾਨਾ ਦਿਸਾਂ ਪਈ ਤਾਂ ਆਬਿਦ ਬੀਮਾਰ ਆਹੇ ਹੱਥ ਮੇ ਉਠਨ ਜੀ ਮਹਾਰ

ਆਚਮਣ ਲਗੋ ਖਤਨੀ ਦੁਸ ਨਿਆਣੀ ਆਚਮਣ ਲਗੋ ਮਾਂ ਗੁਲਾਮ ਹੁਸੈਨ ਜੇ ਦਰ ਜੋ ਓਠੀ ਤਰਸ ਸਜਾਏ ਵਗੋਨੀ ਗਰ ਜੋ ਪਾਂਜ ਨਢੜਿਆ ਦੇ ਅਲੀ ਅਸਗਰ ਜੋ।

ਦਗ ਜੋ ਓਠੀ ਤਰਸ ਸਜਾਏ ਵਗੁਨੀ ਗਰਜੋ ਓਠੀ ਤਰਸ ਸਜਾਏ ਵਗੁਨੀ ਗਰਜੋ ਪੰਜ ਨਢੜਿਆ ਤੇ ਅਲੀ ਅਸਗਰ ਜੋ ਓਠੀ ਤਰਸ ਸਜਾਏ ਚਯੋ ਓਠੀਆ ਪੁੱਤਰ ਅਹਵਾਲ ਤਡਸ ਬਾਬਾ ਬਾਬਾ ਕਰੇ ਕਰੀ ਕਾਨਤੀ ਬਸ ਚਯੋ ਓਠੀਆ